ਸ੍ਰੀਕਾਲ ਜੀ, ਮੈਂ ਹਾਂ ਹਰਭਜਨ ਮਾਨ ਔਰ ਤੁਸੀਂ ਸੁਣ ਰਹੇ ਹੋ ਕਤਰ ਦਾ ਨੰਬਰ 1 ਹਿੰਦੀ ਰੇਡੀਓ ਸਟੇਸ਼ਨ ਰੇਡੀਓ ਆਲ ਆਫ 106.3 FM ਜੀਓ ਬਿੰਦਾਸ।

ਪਤਾ ਤੇ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਸਿਮਰਨ ਕੌਰ ਆਪਕੇ ਸਾਥ ਮੈਂ ਥੋੜੀ ਦੇਰ ਪਹਿਲੇ ਬੋਲਾ ਥਾ ਨਾ ਕਿ ਅਗਰ ਮਾਨ ਲਓ ਕਿ ਕੋਈ ਆਪਕੋ ਪਰੇਸ਼ਾਨ ਕਰਤਾ ਹੈ ਤੋ ਮੁਝੇ ਆਪ ਉਸਕਾ ਨਾਮ ਬਤਾ ਦੀਜੀਏ ਤੋ ਯੂਸਫ ਜੀ ਮੁਝੇ ਮੈਸੇਜ ਕਰਤੇ ਹੈ ਕਿ ਅਗਰ ਉਸ ਸ਼ਖਸ ਕਾ ਨਾਮ ਬਤਾਏਂਗੇ ਤੋ ਆਪ ਕਿਆ ਕਰੇਂਗੇ ਉਸ ਸ਼ਖਸ ਕੋ ਮੈਂ ਬੋਲੂੰਗੀ ਬਸ ਆਪਕੇ ਲੀਏ ਤੋ ਮੈਂ ਇਤਨਾ ਕਰ ਸਕਤੀ ਹੂੰ ਯਾਰ।

0: ਜੀ ਮੈਂ ਕਿਹਾ ਜੀ ਸੁਣਿਓ ਕਿਦਾਂ ਦੀ ਕੀ ਹਾਲ ਚਾਲ, ਸਤਿ ਸ੍ਰੀ ਅਕਾਲ ਸਿਮਰਨ ਕੌਰ ਤੁਹਾਡੇ ਨਾਲ ਮੇਰੀ ਨਾ ਠੀਕ ਹੈ ਮਰ ਮਰ ਕੇ ਨਾ ਬੈਂਡ ਵਜੀ ਹੋਈ ਹੈ ਯਾਰ, ਪਤਾ ਨਹੀਂ ਸਭ ਕੋ ਹੀ ਨਾ ਗੈਸਾ ਮੈਨੂੰ ਲੱਗ ਰਿਹਾ ਕਿ ਕੋਲਡ ਵਾਲਾ ਸੀਨ ਜੋ ਹੈ ਵੋ ਹੋ ਰਿਹਾ, ਤੋ ਮੇਰਾ ਵੀ ਜੋ ਕੋਲਡ ਸੇ ਬੁਰਾ ਹਾਲ ਜੋ ਹੈ ਵੋ ਹੋ ਚੁੱਕਾ ਹੈ, ਸੋ ਅਗਰ ਆਪਕੋ ਯੇ ਸੀਨ ਹੈ ਤੋ ਪਲੀਜ਼ ਥੋੜਾ ਸਾ ਧਿਆਨ ਰੱਖੋ, ਲੇਕਿਨ ਆਪ ਥੋੜਾ ਸਾ ਧਿਆਨ ਰੱਖੋ ਬਾਲੀਵੁੱਡ ਪੇ ਦਿਮਾਗ ਲਗਾਨਾ ਆਪਣੇ ਮਤਲਬ ਮਿਊਜ਼ਿਕ ਪੇ।
1: ਰੇਡੀਓ ਓਲਿਵ ਪਰ
0: एक चुटकी सॉन्ग में मैं सिर्फ चार सेकंड की ही चुटकी भर सॉन्ग सुना रही हूँ आपको, बताओ ये कौन सा गाना है। अगर आपको पता है गाना कौन सा तो फटाफट से फोन उठाओ और उसमें वॉइस नोट भेजो, हे सिमरन अपना नाम बताओ और भेज दो 3311063 पर। जी हाँ 3311063 पे क्विकली आपका जवाब दो, मैं आपको वापस से सुना रही हूँ। यार वॉइस नोट भेजना, लिख के मत भेजना। चलो फिर आपके लिए पेशे खिदमत है ये कूल वाला गाना, बाहर तो कूल कुछ नहीं लेकिन गाना तो कूल हो ही सकता है।
1: रेडियो ऑलिव पर आने वाला गाना कूल सॉन्ग ऑफ द ईयर।